ਕੋਲ ਹੁੰਦਾ ਹੈ ਵਿਚਾਰਾਂ ਦਾ ਜ਼ਖੀਰਾ ਇੱਕ, ਉਹਨਾਂ ਦੇ ਕੋਲ ਜੇਕਰ ਆਧੁਨਿਕ ਹਥਿਆਰ ਹੁੰਦੇ ਨੇ। ਬਾਜ਼ਾਰੀ ਦਿਖਾਵੇਬਾਜ਼ੀ ਅਤੇ ਇਸ਼ਤਿਹਾਰਬਾਜ਼ੀ ਦੁਨੀਆ ਦੇ ਅੰਬਾਰਾਂ ਵਿੱਚੋਂ ਨਿਕਲ ਕੇ ਸ਼ਾਇਰ ਅਸਲ ਮਾਨਵੀ ਕਦਰਾਂ ਅਤੇ ਵਿਚਾਰਾਂ ਦੀ ਅਜਿੱਤ ਤਾਕਤ ਦੀ ਪਛਾਣ ਕਰਦਾ ਹੈ। ਪਰ ਜਦੋਂ ਮਨੁੱਖ ਵਿਚਾਰਾਂ ਦਾ ਇਹ ਜ਼ਖੀਰਾ ਲੈ ਕੇ ਤੁਰਦਾ ਹੈ ਤਾਂ ਉਸਦੇ ਸਨਮੁੱਖ ਰਸਤੇ ਪੱਧਰੇ ਨਹੀਂ ਹੁੰਦੇ। ਇਸੇ ਲਈ ਸ਼ਾਇਰ ਦੇ ਕਦਮ ਬਣੇ ਬਣਾਏ ਚੌਕਟਿਆਂ ਨੂੰ ਤੋੜਨ ਵੱਲ ਵੱਧਦੇ ਨੇ ਅਤੇ ਉਹ ਐਲਾਨ ਕਰਦਾ ਹੈ, ਤੁਰਨੇ ਪਏ ਅਸਾਂ ਨੂੰ ਭਾਵੇਂ ਉਜਾੜ ਰਸਤੇ, ਚੰਗੇ ਨੇ ਲੱਗਦੇ ਐ ਪਰ ਝਰਨੇ ਪਹਾੜ ਰਸਤੇ। ਰਾਹੀ ਕਮਾਲ ਹੈ ਉਹ ਜੋ ਖੋਜਦਾ ਪਿਆ ਹੈ ਤੇਰੇ ਬਣੇ ਬਣਾਏ ਨਕਸ਼ੇ ਨੂੰ ਪਾੜ ਰਸਤੇ। ਸਥਾਪਤੀ ਦੇ ਨਕਸ਼ੇ ਪਾੜ ਕੇ ਜਦੋਂ ਕਵੀ ਇਹਨਾਂ ਉਜਾੜ ਅਤੇ ਪਹਾੜੀ ਰਾਹਾਂ 'ਤੇ ਨਿਕਲਦਾ ਹੈ ਤਾਂ ਚੁਫੇਰੇ ਘੋਰ ਨਿਰਾਸ਼ਾ, ਅਨਿਆਂ ਅਤੇ ਸਿਆਸੀ ਦਹਿਸ਼ਤ ਦਾ ਹਨੇਰਾ ਪਸਰਿਆ ਮਿਲਦਾ ਹੈ। ਅਜਿਹੇ ਬਿਖੜੇ ਮੋੜ 'ਤੇ ਸ਼ਾਇਰ ਦੀ ਨਜ਼ਰ ਨਿਰਾਸ਼ ਹੋ ਕੇ ਬੁੱਝਦੀ ਨਹੀਂ, ਸਗੋਂ ਗਿਆਨ ਅਤੇ ਚੇਤਨਾ ਦੀ ਸਦੀਵੀ ਲਾਟ ਵੱਲ ਤੱਕਦੀ ਹੈ। ਇੰਨੇ ਹਨੇਰ ਅੰਦਰ ਇੱਕ ਗੱਲ ਸੁਭਾਗਦੀ ਹੈ, ਅੱਖਰ ਵੀ ਜਾਗ ਰਹੇ ਨੇ, ਪੁਸਤਕ ਵੀ ਜਾਗਦੀ ਹੈ। ਮਿਟਦੇ ਨੇ ਖਾਬ ਪਹਿਲਾਂ, ਮਰਦਾ ਹੈ ਜਿਸਮ ਆਖਰ, ਸੱਤਾ ਫਰੇਬ ਕਰਕੇ ਜਦ ਜ਼ਹਿਨ ਦਾਗਦੀ ਹੈ। ਚੇਤਨਾ ਦੀ ਘੇਰਾਬੰਦੀ ਅਤੇ ਲੋਕ ਨਾਇਕੀ ਨਾਬਰੀ ਜਾਗਦੀ ਪੁਸਤਕ ਅਤੇ ਜਾਗਦੇ ਅੱਖਰਾਂ ਦੀ ਰੌਸ਼ਨੀ ਵਿੱਚ ਸ਼ਾਇਰ ਨੂੰ ਸੱਤਾ ਦਾ ਉਹ ਕਰੂਰ ਚਿਹਰਾ ਨੰਗਾ ਨਜ਼ਰ ਆਉਂਦਾ ਹੈ ਜੋ ਸਮਾਜ ਦੇ ਚੇਤਨ ਜ਼ਹਿਨਾਂ ਨੂੰ ਗੁਲਾਮ ਬਣਾਉਣ ਦੀਆਂ ਸਾਜ਼ਿਸ਼ਾਂ ਘੜਦਾ ਹੈ। ਸ਼ਾਇਰ ਇਸ ਪ੍ਰਤੀਰੋਧ ਨੂੰ ਪੰਜਾਬ ਦੀ ਇਤਿਹਾਸਕ ਵਿਰਾਸਤ ਨਾਲ ਜੋੜ ਦਿੰਦਾ ਹੈ। ਉਸਦੇ ਲਈ ਇਸ਼ਕ ਅਤੇ ਨਾਬਰੀ ਇੱਕੋ ਸਿੱਕੇ ਦੇ ਦੋ ਪਾਸੇ ਹਨ। ਕਿਸੇ ਨੇ ਇਸ਼ਕ ਇੰਨਾ ਟੁੱਟ ਕੇ ਕਰਿਆ ਨਹੀਂ ਹੋਣਾ, ਮੇਰੇ ਵਾਂਗੂ ਕੋਈ ਵੀ ਇਸ਼ਕ ਵਿੱਚ ਮਰਿਆ ਨਹੀਂ ਹੋਣਾ ਸੀ। ਅਕਬਰ ਤਾੜਵੀ ਜੋ ਜਿੱਤ ਕੇ ਵੀ ਜਿੱਤ ਨਹੀਂ ਸਕਿਆ ਸੀ, ਦੁੱਲਾ ਸੂਰਮਾ ਜੋ ਹਾਰ ਕੇ ਹਰਿਆ ਨਹੀਂ ਹੋਣਾ। ਦੁੱਲੇ ਪੱਟੀ ਦੀ ਇਸ ਬਾਗੀਆਨਾ ਰੂਹ ਨੂੰ ਆਪਣੀ ਕਲਮ ਵਿੱਚ ਮਹਿਸੂਸ ਕਰਦਿਆਂ ਕਵੀ ਦਰਬਾਰੀ ਚਾਪਲੂਸੀ ਅਤੇ ਕਸੀਦਾਕਾਰੀ ਦਾ ਸਪਸ਼ਟ ਬਾਇਕਾਟ ਕਰਦਾ ਹੈ। ਉਸਦੇ ਸ਼ਬਦ ਲੋਕ ਸੰਘਰਸ਼ਾਂ ਦੀ ਹਿੱਕ ਵਿੱਚ ਜਾ ਧੜਕਦੇ ਹਨ। ਕਿਸੇ ਤੋਂ ਹੋਰ ਲਿਖਵਾ ਤੂੰ ਕਸੀਦੇ ਇਸ ਅਦਾਲਤ ਦੇ, ਸਾਡੀ ਤਾਂ ਕਲਮ ਹੱਕ ਸੱਚ ਖਾਤਰ ਲੜਦਿਆਂ ਦੀ ਹੈ। ਹਥਿਆਰਾਂ ਆਸਰੇ ਵੈਰੀ ਮੈਦਾਨਾਂ ਆ ਗਏ ਨੇ, ਪਰ ਇੱਥੇ ਗੱਲ ਆਉਂਦਿਆਂ ਦੀ ਨਹੀਂ, ਇੱਥੇ ਗੱਲ ਖੜਦਿਆਂ ਦੀ ਹੈ। ਵਿਯੋਗ ਦਾ ਸੰਜਮ ਅਤੇ ਰੂਹ ਦੀ ਰਵਾਨੀ ਹੱਕ ਸੱਚ ਦੇ ਇਸ ਮੈਦਾਨ ਵਿੱਚ ਡਟਣ ਦੇ ਬਾਵਜੂਦ ਇਹ ਬਾਹਰੀ ਸੰਘਰਸ਼ ਸ਼ਾਇਰ ਦੇ ਅੰਦਰਲੇ ਕੋਮਲ ਮਨੁੱਖ ਨੂੰ ਖਤਮ ਨਹੀਂ ਕਰਦਾ। ਲੜਾਈਆਂ ਲੜਦਿਆਂ ਵੀ ਉਸਦੇ ਅੰਦਰ ਵਿਛੋੜੇ ਅਤੇ ਮੁਹੱਬਤ ਦਾ ਦਰਦ ਓਨਾ ਹੀ ਪਾਕੀਜ਼ਾ ਰਹਿੰਦਾ ਹੈ। ਸ਼ਾਇਰ ਹਿਜਰ ਦੇ ਸੇਕ ਨੂੰ ਵੀ ਜ਼ਿੰਦਗੀ ਜਿਉਣ ਦੇ ਸੰਜਮ ਅਤੇ ਠਹਿਰਾਅ ਵਿੱਚ ਤਬਦੀਲ ਕਰ ਦਿੰਦਾ ਹੈ। ਤੇਰੇ ਹਾਸੇ 'ਚ ਕੀ ਜਾਦੂਗਰੀ ਹੈ ਜੋ ਪੱਥਰ ਵਿੱਚ ਹਰਾਰਤ ਭਰ ਗਿਆ ਹੈ, ਜਿਹਦੇ 'ਤੇ ਮਰਦਾ ਮਰਦਾ ਮਰ ਗਿਆ ਸਾਂ, ਉਹਦੇ ਦਿਨ ਸਰਦਾ ਸਰਦਾ ਸਰ ਗਿਆ ਹੈ। ਇੱਥੇ ਪਹੁੰਚ ਕੇ ਜਾਪਦਾ ਹੈ ਕਿ ਸ਼ਾਇਰ ਨੇ ਦਰਦ ਨੂੰ ਸਹਿਜੇ ਹੀ ਸਵੀਕਾਰ ਕਰ ਲਿਆ ਹੈ, ਪਰ ਅਗਲੇ ਹੀ ਪਲ ਉਸਦੀ ਆਵਾਜ਼ ਲੋਕ ਗੀਤ ਵਰਗੀ ਸਰਲਤਾ ਧਾਰਨ ਕਰਕੇ ਮਾਨਵੀ ਹਿਰਦੇ ਦੀ ਡੂੰਘੀ ਪੀੜ ਬਣ ਕੇ ਸਾਹਮਣੇ ਆਉਂਦੀ ਹੈ। ਕਿਸੇ ਦੇ ਜਾਣ ਦਾ ਮਸਲਾ ਹੈ, ਸਾਡੀ ਜਾਨ ਦਾ ਮਸਲਾ ਹੈ, ਤੇਰਾ ਹੀ ਇਸ਼ਕ ਇੱਕੋ ਇੱਕ ਸਾਡੇ ਹਾਣ ਦਾ ਮਸਲਾ ਹੈ। ਬੇਗਾਨਾ ਹੋ ਰਿਹਾ ਹੈ ਸੱਜਣ, ਦਿਲਾਂ ਮਰ ਜਾਣ ਦਾ ਮਸਲਾ ਹੈ। ਬਲਕਾਰ ਔਲਖ ਜ਼ਿੰਦਗੀ ਦੀ ਦਾਰਸ਼ਨਿਕਤਾ ਅਤੇ ਭਾਵਨਾਤਮਕ ਸੱਚ ਨੂੰ ਪੇਸ਼ ਕਰਦਿਆਂ ਲਿਖਦਾ ਹੈ, ਗਮਾਂ ਦਾ ਗਮ ਨਾ ਹੋਣਾ ਸੀ, ਖੁਸ਼ੀ ਦੀ ਖੁਸ਼ੀ ਨਾ ਹੁੰਦੀ, ਬਿਨਾਂ ਤੇਰੇ ਤਾਂ ਬੇਮਕਸਦ ਹੀ ਮੇਰੀ ਜ਼ਿੰਦਗੀ ਨਾ ਹੁੰਦੀ। ਮੈਂ ਤੇਰੀ ਅੱਖ ਪੜ੍ਹ ਲਈ ਸੀ, ਅਜੇ ਤੱਕ ਭਾਵ ਚੇਤੇ ਨੇ, ਕਦੋਂ ਦਾ ਭੁੱਲ ਜਾਂਦਾ ਜੇ ਇਬਾਰਤ ਕਾਗਜ਼ੀ ਨਾ ਹੁੰਦੀ। ਸਿਖਰ 'ਤੇ ਪਹੁੰਚ ਕੇ ਉਸਨੇ ਪੱਤੇ ਦੀ ਗੱਲ ਇੱਕ ਦੱਸੀ, ਛਲਾਵਾ ਹੈ ਬੁਲੰਦੀ ਤਾਂ ਕਦੇ ਹਾਸਲ ਨਹੀਂ ਹੁੰਦੀ, ਤੇਰੇ ਬਿਨ ਦਿਲ ਨਹੀਂ ਮੰਨਦਾ, ਮੈਂ ਲੱਖਾਂ ਹੀ ਯਤਨ ਕੀਤੇ, ਇਹ ਹੁਣ ਤੱਕ ਮੰਨ ਲੈਂਦਾ ਜੇ ਮੇਰੀ ਗੱਲ ਮੰਨਣੀ ਹੁੰਦੀ, ਭਰੋਸਾ ਕਰਕੇ ਤੇਰੇ ਕੁਫਰ 'ਤੇ ਅੱਖਾਂ ਗਵਾ ਲੈਂਦੇ, ਸਾਡੀ ਅੱਖ ਜੇਕਰ ਅੱਖ ਵਿੱਚ ਨਾ ਵੇਖਦੀ ਹੁੰਦੀ।

ਸਾਡੇ ਲਈ ਕੀ ਲਿਆਓਗੇ ਸੌਗਾਤ। ਚੰਦਰ ਕਾਂਤਾ ਕਪੂਰ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਲੋਕ ਗੀਤ ਸੁਣ ਰਹੇ ਸੀ। ਆਸ ਕਰਦੇ ਹਾਂ ਕਿ ਅੱਜ ਦਾ ਪੰਜਾਬੀ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਹੁਣ ਖਤਮ ਹੁੰਦਾ ਹੈ। ਬਲਵਿੰਦਰ ਨੂੰ ਇਜਾਜ਼ਤ ਦਿਓ।